0: We now bring you a recital from the Sikh holy book, the Sri Guru Granth Sahib, beginning from page 1127, from which we now quote an English translation. Deep within each and every heart, and amidst all, the embodiment of truth is permeating and pervading. Those who are imbued with truth, their tongues are tinged with truth. They do not have even an iota of the filth of falsehood. They taste the sweet ambrosial nectar of the Immaculate Naam, the name of the Lord. Imbued with the Shabad, they are blessed with honor. The virtuous meet with the virtuous and earn the profit. Those who follow the spiritual path obtain the glorious greatness of the Naam. All sorrows are erased by serving the Guru. O Nanak, the Naam is our only friend and companion. The Naam, the name of the Lord, is the wealth and support of all. It is enshrined in the heart by Guru's grace.
1: ਰਾਗ ਪਹਿਰਾਉ ਮਹੱਲਾ ਤੀਜਾ ਚੁੱਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਤ ਕਾ ਗਰਬ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਬ ਨਾ ਕਰ ਮੂਰਖ ਗਾ ਵਾਰਾ ਇਸ ਗਰਬ ਤੇ ਚੱਲੈ ਬਹੁਤ ਵਿਕਾਰਾ ਰਹਾਓ ਚਾਰੇ ਵਰਨ ਆਖਿਆ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁਵਿਧ ਭਾਂਡੈ ਘੜੈ ਕੁਮਾਰਾ ਪੰਚ ਤੱਤ ਮਿਲ ਦੇਹੀ ਕਾਇਆ ਕਾਰਾ ਘੱਟ ਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਇਹੋ ਜੀਓ ਕਰਮ ਬੰਦ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਪਹਿਰਾਉ ਮਹੱਲਾ ਤੀਜਾ ਜੋਗੀ ਗ੍ਰਹਿ ਪੰਡਿਤ ਭੇਖ ਧਾਰੀ ਇਹ ਸੂਤੇ ਆਪਣੇ ਅਹੰਕਾਰੀ ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੇ ਨਾ ਮੂਸੈ ਕੋਏ ਰਹਾਓ ਸੋ ਜਾਗੈ ਜੇ ਸਤਿਗੁਰ ਮਿਲੈ ਪੰਚ ਦੂਤ ਉਹ ਵਸਕਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨੇ ਮਾਰੈ ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋਡੈ ਤਤ ਪਛਾਣੈ ਚਹੋ ਵਰਨਾ ਵਿੱਚ ਜਾਗੈ ਕੋਏ ਜਮੈ ਕਾਲੈ ਤੇ ਛੂਟੈ ਸੋਏ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾਕੀ ਨੇਤਰੀ ਹੋਏ ਪਹਿਰਾਉ ਮਹੱਲਾ ਤੀਜਾ ਜਾਂ ਕਉ ਰਾਖੈ ਆਪਣੀ ਸਰਨਾਈ ਸਾਚੈ ਲਾਗੈ ਸਾਚਾ ਫਲ ਪਾਈ ਰੇ ਜਨ ਕੈ ਸਿਉ ਕਰੋ ਪੁਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਰ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰਜੀ ਵਾਲੇ ਸੋਏ ਐਸਾ ਪੂਜੋ ਪਰਮ ਨਾ ਪੂਲੋ ਕੋਏ ਭੈਰਵ ਮਹੱਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤਿਹਾ ਕਰੀ ਸਿੰਗਾਰ ਜਾਤ ਸਪਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਓ ਉਸਤ ਨਿੰਦਾ ਕਰੇ ਕਿਆ ਕੋਈ ਜਾ ਆਪੇ ਵਰਤੈ ਏਕੋ ਸੋਈ ਗੁਰਪ੍ਰਸਾਦੀ ਪ੍ਰਮ ਕਸਾਈ ਮਿਲੋਗੀ ਦਿਆਲ ਪੰਜ ਸ਼ਬਦ ਵਜਾਈ ਭਣਤ ਨਾਨਕ ਕਰੇ ਕਿਆ ਕੋਏ ਜਿਸਨੂੰ ਆ ਮਿਲਾਵੈ ਸੋਏ ਪਹਿਰਾਉ ਮਹੱਲਾ ਤੀਜਾ ਸੋ ਮੁਨ ਜੇ ਮਨ ਕੀ ਦੁਬਦਾ ਮਾਰੇ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕਉ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉ ਨਿਧ ਪਾਈ ਰਹਾਓ ਮੂਲ ਮੋਹ ਕਰ ਕਰਤੈ ਜਗਤੋ ਪਾਇਆ ਮਮਤਾ ਲਾਏ ਪਰਮ ਪੁਲਾਇਆ ਇਸ ਮਨ ਤੇ ਸਭ ਪਿੰਡ ਪੁਰਾਣਾ ਮਨ ਕੈ ਵਿਚਾਰ ਹੁਕਮ ਬੁਝ ਸਮਾਣਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਧਾ ਮਰੈ मन का स्वभाव सदा बैरागी, समय वसै अतीत अनरागी। कहत नानक जो जाने पेयो, आद पुरख निरंजन देओ, पैरो महला तीजा। राम नाम जगत निस्तारा, पौजल पारो तारनहारा, गुर प्रसादी हर नाम समालो, सदी निभाए तेरे नाल रहाओ। नाम नाचेतै मनमुख गावारा, बिन नावै कैसे पावै पारा, आपे दात करे दातार, देवन हारे कौ जयकार। नदर करे सदगु मिलाए, नानक हिरदै नाम वसाए, पैरो महला तीजा। नामे उदरे सब जितने लो, गुरमुख जिन्ना प्राप्त होए, हर जीव अपनी कृपा करे, गुरमुख नाम वड्याई दे रहाओ। राम नाम जिन प्रीत प्यार, आप उदरे सब कुल उधारनहार, बिन नावै मनमुख।

ਪਹਿਰਾ ਉਹ ਮਹੱਲਾ ਤੀਜਾ। ਗੋਵਿੰਦ ਪ੍ਰੀਤ ਸੰਕਾਦ ਕੋ ਧਾਰੇ, ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੈ ਨਾਮ ਵਸਾਏ। ਪਹਿਰਾ ਉਹ ਮਹੱਲਾ ਤੀਜਾ, ਨਾਮੇ ਉਧਰੇ।

ਵਖਾਣੈ ਮਿਲ ਮਾਇਆ ਸੁਰਤ ਗਵਾਈ। ਸਤਿਗੁਰ ਸੇਵੈ ਪਰਮ ਗਤ ਪਾਵੈ ਨਾਮ ਮਿਲੈ ਵਡਿਆਈ। ਨਾਨਕ ਨਾਮ ਜਿਨ੍ਹਾਂ ਮਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ। ਮਨਮੁਖ ਆਸਾ ਨਹੀਂ ਉਤਰੈ ਦੂਜੈ ਪਾਏ ਖੁਆਏ ਉਦਰ ਨੈ ਸਾਣ ਨਾ ਭਰੀਐ ਕਬਹੂ ਤ੍ਰਿਸ਼ਨਾਗਨ ਪਚਾਏ। ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀਤ੍ਰ ਪਤਾਤੇ ਰਹਾਉ। ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੈ ਲਾਏ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੈ ਲਾਏ। ਤਿਸਨੋ ਕਿਹੋ ਕਹੀਐ ਜੇ ਦੂਜਾ ਹੋਵੈ ਸਭ ਤੁਦੈ ਮਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ। ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸਚ ਨਾਮ ਨਿਸਤਾਰਾ। ਭੈਰੋ ਮਹੱਲਾ ਤੀਜਾ ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ। ਦੁਆਪਰ ਤ੍ਰੇਤੈ ਮਾਨਸ ਵਰਤੈ ਵਿਰਲੇ ਹਉ ਮੈਂ ਮਾਰੀ ਕਲ ਮੈਂ ਰਾਮ ਨਾਮ ਵਡਿਆਈ। ਜੁਗ ਜੁਗ ਗੁਰਮੁਖ ਏਕੋ ਜਾਤਾ ਵਿਣਨਾ ਮੈਂ ਮੁਕਤ ਨਾ ਪਾਈ ਰਹਾਉ। ਹਿਰਦੈ ਨਾਮ ਲਿਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੈ ਸਗਲੇ ਕੁਲ ਤਾਰੈ ਜਿਨੀ ਰਾਮ ਨਾਮ ਲਿਵਲਾਈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ। ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੋ ਰਲੀਆ ਮਾਣੈ ਜੋ ਕਿਛ ਕਹੈ ਸੋ ਭਲਾ ਕਰ ਮਾਨੈ ਨਾਨਕ ਨਾਮ ਵਖਾਣੈ। ਪੈਰੋ ਮਹੱਲਾ ਤੀਜਾ ਮਨਸਾ ਮਨੈ ਸਮਾਏ ਲੈ ਗੁਰਸ਼ਬਦੀ ਵਿਚਾਰ ਗੁਰਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੋ ਵਾਰ। ਮਨ ਮੇਰੇ ਰਾਮ ਨਾਮ ਆਧਾਰ ਗੁਰਪ੍ਰਸਾਦ ਪਰਮ ਪਦ ਪਾਇਆ ਸਭ ਇੱਛ ਪੁਜਾਵਣ ਹਾਰ ਰਹਾਉ। ਸਭ ਮੈਂ ਇੱਕੋ ਰਵ ਰਹਿਆ ਗੁਰਬਿਨ ਬੂਝਣਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਨ ਹਰ ਗੁਣ ਗਾਏ। ਸੁਖਦਾਤਾ ਹਰ ਏਕ ਹੈ ਹੋਰ ਥੈ ਸੁਖ ਨਾ ਪਾਹੇ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ। ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁਖ ਨਾ ਲਾਗੈ ਤਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ। ਪੈਰੋ ਮਹੱਲਾ ਤੀਜਾ ਵਾਜਗੁਰੂ ਜਗਤ ਬੋਰਾਨਾ ਭੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨਾ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮਿੱਠਾ ਸਦ ਲਾਗਾ ਗੁਰਸ਼ਬਦੇ ਪਵਜਲ ਤਰਨਾ ਰਹਾਓ। ਭੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਹੰਕਾਰ ਅੰਤਰ ਤਿਸਾ ਭੂਖਿਅਤ ਬਹੁਤੀ ਭੌਕਤ ਫਿਰੈ ਦਰਬਾਰ। ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨ ਕਉ ਮੁਖ ਦੁਆਰ ਅੰਤਰ ਸਾਂਤ ਸਦਾ ਸੁਖ ਹੋਵੈ ਹਰ ਰਾਖਿਆ ਉਰਤਾਰ। ਜਿਉਂ ਤਿਸ ਪਾਵੈ ਤਿਵੈ ਚਲਾਵੈ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ।